ਆਕਾਸ਼ਵਾਣੀ ਕੇਂਦਰ ਸ੍ਰੀਨਗਰ ਥੀ ਅੱਜ ਦਾ ਪਹਾੜੀ ਪ੍ਰੋਗਰਾਮ ਸੁਣਨ ਵਾਲਿਆਂ ਕੋ ਜਹਾਂਗੀਰ ਅਹਿਮਦ ਖਾਨ ਦਾ ਸਲਾਮ ਕਬੂਲ ਹੋਵੇ। ਸਾਮੀਨ, ਉਮੀਦ ਕਰਦਾ ਕਿ ਤੁਸੀਂ ਸਾਰੇ ਬਖਰ ਵਾਫੀਅਤ ਹੋਸੋ। ਅਸਤੀ ਵੀ ਹਮੇਸ਼ਾ ਹੀ ਦੁਆ ਆਉਂਦੀ ਹੈ ਕਿ ਅਸਤੇ ਸਾਮਈਨ ਜਿਹੜੇ ਅਸਤੇ ਕਦਰਦਾਨ ਹਮੇਸ਼ਾ ਖੁਸ਼ ਤੇ ਖੁਸ਼ਹਾਲ ਰਹਿਣ। ਸਾਮੀਨ, ਦੁਨੀਆਂ ਦਾ ਹਰ ਮਜ਼ਹਬ ਅਸਾਂ ਕੋ ਆਪਣੇ ਮਾਂ ਪਿਓ ਨਾਲ ਹੁਸਨੇ ਸਲੂਕ ਕਰਨ ਦੀ ਤਾਲੀਮ ਦਿੰਦਾ ਆਇਆ ਹੈ। ਮਾਂ ਪੇ ਨਾਲ ਹੁਸਨੇ ਸਲੂਕ ਨਾਲ ਪੇਸ਼ ਆਉਣਾ ਅਸਤਾ ਪਹਿਲਾ ਫਰਜ਼ ਬਣਦਾ ਹੈ। ਸਾਮੀਨ, ਰੱਬ ਸੁਣ ਇਨਸਾਨ ਕੋ ਬੇਸ਼ੁਮਾਰ ਨਿਆਮਤਾਂ ਅਤਾ ਕੀਤੀਆਂ। ਉਹਨਾਂ ਵਿੱਚੋਂ ਇੱਕ ਸਭ ਤੋਂ ਬੜੀ ਨਿਆਮਤ ਮਾਂ ਪੇ ਹਨ। ਅਸਾਂ ਕੋ ਇਸ ਨਿਆਮਤ ਦੀ ਦਿਲੋ ਜਾਨ ਨਾਲ ਖਿਦਮਤ ਔਰ ਕਦਰ ਕਰਨੀ ਚਾਹੀਏ, ਕਿਉਂਕਿ ਮਾਂ ਪੇ ਇਜਾ ਜ਼ਰੀਆ ਹੈ ਜਿਹੜਾ ਇਨਸਾਨ ਕੋ ਆਲਮੀ ਵਜੂਦ ਵਿੱਚ ਆਣਦਾ ਹੈ। ਸਾਮੀਨ, ਮਾਂ ਪੇ ਆਪਣੀ ਔਲਾਦ ਦੀ ਨਿਗਰਾਨੀ ਵਿੱਚ ਕਾਫ਼ੀ ਮੁਸ਼ਕਲਾਂ ਚੇਂਦੀਆਂ। ਮਾਂ ਦੀ ਗੱਲ ਕਰਾਂ ਤਾਂ ਮਾਂ ਇੱਕ ਅਜਿਹੀ ਹਸਤੀ ਹੈ ਜਿਹੜੀ ਇੱਕ ਬੱਚੇ ਕੋ 9 ਮਹੀਨੇ ਤੋਂ ਹੀ ਆਪਣੇ ਨਫਸ ਵਿੱਚ ਰੱਖ ਕੇ ਮੁਝ ਸਾਰੀ ਤਕਲੀਫ਼ ਦਾ ਸਾਹਮਣਾ ਕਰਦੀ ਹੈ ਔਰ ਰਾਤਾਂ ਕੋ ਜਾਗ ਕੇ ਆਪਣੇ ਬੱਚੇ ਕੋ ਦੁੱਧ ਪਿਆਲਦੀ ਹੈ ਔਰ ਚਾਹੁੰਦੀ ਹੈ ਕਿ ਇਸ ਦੀ ਔਲਾਦ ਕੋਈ ਵੀ ਤਕਲੀਫ਼ ਨਾ ਪਹੁੰਚੇ। ਮਾਂ ਹੀ ਬੱਚੇ ਦੀ ਰਹਿਬਰ ਹੁੰਦੀ ਹੈ ਜਿਹੜੀ ਬੱਚੇ ਕੋ ਅਸਲ ਔਰ ਮੰਦੇ ਵਿੱਚ ਤਮੀਜ਼ ਕਰਨਾ ਸਿਖਾਲਦੀ ਹੈ। ਇਸੀ ਵਾਸਤੇ ਆਖੇ ਕਹਿੰਦਾ ਹੈ ਕਿ ਮਾਂ ਦੇ ਪੈਰਾਂ ਤਲੇ ਜੰਨਤ ਹੈ। ਇਸ ਦੇ ਇਲਾਵਾ ਇੱਕ ਪੇ ਵੀ ਆਪਣੇ ਬੱਚੇ ਵਾਸਤੇ ਔਰ ਉਸਦੀ ਜ਼ਰੂਰੀਅਤ ਪੂਰਾ ਕਰਨ ਵਾਸਤੇ ਤਿਆੜੀ ਰਾਤੀ ਮਿਹਨਤ ਮੁਸ਼ੱਕਤ ਕਰਦਾ ਰਹਿੰਦਾ ਹੈ ਤਾਂ ਕਿ ਬੱਚੇ ਕੋ ਕਿਸੇ ਕਿਸਮ ਦੀ ਤਕਲੀਫ਼ ਜਾਂ ਕੋਈ ਕਮੀ ਮਹਿਸੂਸ ਨਾ ਹੋਵੇ ਔਰ ਇਸ ਦੀ ਕੋਸ਼ਿਸ਼ ਹੁੰਦੀ ਹੈ ਕਿ ਇਸ ਦੀ ਔਲਾਦ ਨੇਕ, ਮਿਹਨਤਕਸ਼ ਔਰ ਬਾ ਇਖਲਾਕ ਬਣ ਗਿਛ ਹੈ। ਸਾਮੀਨ, ਇਸ ਬਾਰੇ ਵੀ ਗੱਲਾਂ ਗਾ ਔਰ ਵੀ ਕਰਸਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਪੇਸ਼ ਹੈ ਤੁਸਾਂ ਵਾਸਤੇ ਮਾਇਆ ਤੋਂ ਖੂਬਸੂਰਤ ਆਵਾਜ਼ ਹੈ ਕਾਬੁਲ ਬੁਖਾਰੀ ਦੀ।

ਜੀ ਸਾਮੀਨ, ਤੁਸੀਂ ਮਾਇਆ ਸੁਣਿਆ ਤਾਂ ਆਵਾਜ਼ ਅਸੀਂ ਕਾਬੁਲ ਬੁਖਾਰੀ ਦੀ। ਜੀ ਸਾਮੀਨ, ਗੱਲ ਕਰਦੇ ਅਸਾਂ ਵਾਲਦੇਨ ਦੇ ਬਾਰੇ ਵਿੱਚ। ਸਾਮੀਨ, ਹਰ ਮਾਂ ਪਿਓ ਦੀ ਖੁਆਇਸ਼ ਔਰ ਇਹ ਦੁਆ ਹੁੰਦੀ ਹੈ ਕਿ ਉਹਦੀ ਔਲਾਦ ਐਸ਼ੋ ਇਸ਼ਰਤ ਦੀ ਜ਼ਿੰਦਗੀ ਗੁਜ਼ਾਰੇ, ਸਮਾਜ ਵਿੱਚ ਆਲਾ ਮੁਕਾਮ ਹਾਸਲ ਕਰੇ ਔਰ ਬੜੀਵੇਂ ਵਿੱਚ ਉਹਦਾ ਸਾਰਾ ਬਾਣਗਿਛ ਹੈ। ਮਗਰ ਉਹ ਬੱਚੇ ਬੜੇ ਬਦਨਸੀਬ ਹੁੰਦੇ ਨੇ ਜਿਹੜੇ ਜਾਣ ਬੁੱਝ ਕੇ ਆਪਣੇ ਮਾਂ

ਜੀ ਸਾਮੀ, ਤੁਸੀਂ ਲੋਕ ਗੀਤ ਸੁਣਿਆ ਤਾਂ ਆਵਾਜ਼ ਅਸੀਂ ਸ਼ੌਕਤ ਅਲੀ ਤੇ ਸਾਥੀਆਂ ਦੀ। ਸਾਮੀ, ਤੁਸੀਂ ਜਾਣਦੇ ਹੋ ਕਿ ਆਕਾਸ਼ਵਾਣੀ ਇਸ ਸਾਲ ਆਪਣੇ 90 ਸਾਲ ਦਾ ਸਫ਼ਰ ਪੂਰਾ ਕਰਸੀ। ਆਕਾਸ਼ਵਾਣੀ ਦੇ 90 ਸਾਲਾ ਸਫ਼ਰ ਦੀ ਤਕਮੀਲ ਇੱਕ ਤਾਰੀਖੀ ਸੰਗ ਮੀਲ ਹੈ, ਜਿਹੜਾ ਭਾਰਤ ਦੀ ਨਸ਼ਰੀਆਤੀ ਤਾਰੀਖ, ਸਕਾਫਤ ਔਰ ਅਵਾਮੀ ਜ਼ਿੰਦਗੀ ਵਿੱਚ ਇਸ ਇਦਾਰੇ ਦੇ ਗੈਰ ਮਾਮੂਲੀ ਕਿਰਦਾਰ ਕੋ ਜ਼ਾਹਿਰ ਕਰਦੀ ਹੈ। ਸਾਮੀ, 2026 ਵਿੱਚ ਆਕਾਸ਼ਵਾਣੀ ਆਪਣੀ 90 ਸਾਲਾ ਤਕਮੀਲ ਦੇ ਮੌਕੇ ਤੇ ਮੁਖਤਲਿਫ ਤਕਰੀਬਾਤ, ਖਸੂਸੀ ਨਸ਼ਰੀਆਤ ਔਰ ਸਕਾਫਤੀ ਪ੍ਰੋਗਰਾਮ ਮੁਨਕਦ ਕਰ ਰਿਹਾ ਹੈ। ਇਸ ਮੌਕੇ ਤੇ ਇਸ ਇਦਾਰੇ ਦੀ ਖਿਦਮਤ ਕੋ ਖਰਾਜ ਤਹਿਸੀਨ ਪੇਸ਼ ਕੀਤਾ ਜੁਲ ਰਿਹਾ ਹੈ ਔਰ ਇਸ ਦੇ ਰੋਸ਼ਨ ਮੁਸਤਕਬਲ ਵਾਸਤੇ ਉਮੀਦ ਜ਼ਾਹਿਰ ਕੀਤੀ ਜੁਲ ਰਹੀ ਹੈ। ਤਾਂ ਸਾਮੀਨ, ਪ੍ਰੋਗਰਾਮ ਵਿੱਚ ਅਜਾ ਕੁਝ ਵੇਲਾ ਬਚਿਆ ਹੈ, ਤਾਂ ਆਓ ਸੁਣਦੇ ਹਾਂ ਤਾਰਕ ਪਰਦੇਸੀ ਤੇ ਮਸਰਤ ਨਾਜ਼ ਦੀ ਆਵਾਜ਼ ਵਿੱਚ ਇਹ ਖੂਬਸੂਰਤ ਗੀਤ।

ਜੀ ਸਾਮੀਨ, ਤਾਰਕ ਪਰਦੇਸੀ ਤੇ ਮਸਰਤ ਨਾਜ਼ ਦੇ ਗਾਏ ਦੇ ਇਸ ਗੀਤ ਦੇ ਨਾਲ ਹੀ ਅੱਜ ਤੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁੱਕਿਆ। ਦਿਓ ਕੱਲ 4 ਵਜੇ ਤੋਂ ਆਪਣੇ ਮੇਜ਼ਬਾਨ ਜਹਾਂਗੀਰ ਅਹਿਮਦ ਖਾਨ ਤੇ ਪਹਾੜੀ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ

0: ਜਿਹੜਾ ਪ੍ਰੋਗਰਾਮ ਚੱਲਿਆ ਜਾ ਰਿਹਾ ਹੈ। ਇੱਕ ਤਾਂ ਲੋਕਾਂ ਦੀ ਦਿਲਚਸਪੀ ਘੱਟ ਗਈ ਕਿਉਂਕਿ ਬਹੁਤ ਸਾਰੀ ਚੀਜ਼ ਇਸਕੇ ਨਾਲ ਆ ਗਈ, ਇਸਕੇ ਨਾਲ ਮੋਬਾਈਲ ਆ ਗਏ, ਉਸਕੇ ਨਾਲ ਟੀ ਵੀ ਆ ਗਏ, ਦੂਜੀ ਚੀਜ਼ ਆ ਗਈ, ਤੋ ਰੇਡੀਓ ਵੀ ਲੋਕ ਸੁਣੇ, ਅਸੀਂ ਗੱਲ ਨਹੀਂ ਕਿ ਨਹੀਂ ਸੁਣਤਾ, ਟੋਕਾਂ ਬਹਿਕਾਂ ਦੇ ਵਿੱਚ, ਦੂਜੀ ਜਗ੍ਹਾ ਦੇ ਵਿੱਚ, ਜਿਹੜਾ ਦੂਰ ਦਰਾਜ਼ ਦੀ ਬਸਤੀ ਹੈ ਜ਼ਿਆਦਾਤਰ ਉਹਨ ਇਲਾਕਾਂ ਮਾ ਜ਼ਿਆਦਾ ਰੇਡੀਓ ਜਿਹੜਾ ਉਹ ਸੁਣਿਆ ਜਾਏ। ਤੋ ਰੇਡੀਓ ਕੀ ਕੋਈ ਇੰਪੋਰਟੈਂਸ ਜ਼ਿਆਦਾ ਘੱਟ ਨਹੀਂ ਹੋਈ, ਲੇਕਿਨ ਜਿਸ ਤਰ੍ਹਾਂ ਕਿ ਦੂਜੀ ਜ਼ਬਾਨਾਂ ਦੇ ਨਾਲ, ਦੂਜਾ ਕਲਚਰ ਸਕਾਫਤਾਂ ਦੇ ਨਾਲ ਜਿਸ ਤਰ੍ਹਾਂ ਉਹ, ਉਸ ਤਰ੍ਹਾਂ ਗੋਜਰੀ ਦੇ ਨਾਲ ਵੀ ਉਹ, ਫਰਕ ਇਹ ਹੈ ਕਿ ਸ਼ੁਰੂ ਲੋਕ ਜਨੂਨ ਦੀ ਹੱਦ ਤੱਕ ਆਪਣੀ ਜ਼ਬਾਨ, ਆਪਣਾ ਕਲਚਰ ਕੇ ਨਾਲ, ਇਸ ਚੀਜ਼ ਕੇ ਨਾਲ ਜੁੜਿਆ ਹੋਇਆ ਥਾ, ਪਿਆਰ ਕਰੇ ਥਾ, ਕਿਉਂਕਿ ਵਿੱਚਾਂ ਹੀ ਥਾ ਕਿ ਕੋਈ ਚੀਜ਼ ਰੇਡੀਓ ਦੀ ਜਿਹੜੀ ਬ੍ਰੋਡਕਾਸਟ ਪਿਆ ਉਸ ਨੂੰ ਸੁਣਿਆ ਜਾਏ, ਔਰ ਕੋਸ਼ਿਸ਼ ਪੈ ਤੀ ਕਿ ਮੇਰੀ ਆਵਾਜ਼ ਮਾ ਵੀ ਕੋਈ ਚੀਜ਼ ਜਿਹੜੀ ਹੈ ਮਾ ਰਿਕਾਰਡ ਪਏ, ਤਾਂ ਕਿ ਲੋਕਾਂ ਤੱਕ ਮੇਰੀ ਆਵਾਜ਼ ਪਹੁੰਚੇ। ਤੋ ਉਸਕੇ ਬਾਅਦ ਦਰਮਿਆਨੀ ਅਰਸੋ ਜਿਹੜਾ ਥਾ ਉਸਕੇ ਵਿੱਚ ਵੀ ਕਾਫੀ ਉਸ ਮਾ ਫਿਰ ਥੋੜ੍ਹੀ ਜਿਹੀ ਗੋਜੜੀ ਮਾ ਤਰੱਕੀ ਵੀ ਹੋਈ, ਗੋਜੜੀ ਮਾ ਮੁਖਤਲਿਫ ਚੀਜ਼ ਸ਼ੁਰੂ ਮੰਦ ਲੋਕਾਂ ਦਾ ਹੱਥ ਪਕੜ ਕੇ ਲਿਖਾਇਆ ਗਿਆ, ਕਹਾਣੀ ਹੈ, ਸ਼ਾਇਰੀ ਥੀ ਗਾਲਬਨ, ਔਰ ਸ਼ੁਰੂ ਕੇ ਵਿੱਚ ਸੂਫੀਆਨਾ ਸ਼ਾਇਰੀ ਤੋਂ ਹੀ ਗੋਜਰੀ ਸ਼ਾਇਰੀ ਜਿਹੜੀ ਹੈ ਉਸਕੀ ਸ਼ੁਰੂਆਤ ਹੋਈ। ਉਸ ਤੋਂ ਪਹਿਲਾਂ ਜਿਹੜਾ ਥਾ ਗੁਜਰ ਸ਼ਾਇਰ ਜਿਹੜਾ ਬੜਾ ਬੜਾ ਥਾ, ਪੰਜਾਬੀ ਮਾ ਜ਼ਿਆਦਾ ਸ਼ਾਇਰੀ ਕਰੇ ਥਾ, ਅਤੇ ਫਿਰ ਜਿਸ ਵੇਲੇ ਗੋਜਰੀ ਕੀ ਤਰੱਕੀ ਗੱਲ ਆਈ, ਜਿਸ ਵੇਲੇ ਗੋਜਰੀ ਮਾ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ਵੇਲੇ ਜੇ ਐਂਡ ਕੇ ਅਕੈਡਮੀ ਆਫ ਆਰਟ ਕਲਚਰ ਐਂਡ ਲੈਂਗੁਏਜਿਸ ਮਾ ਗੋਜਰੀ ਸ਼ੋਭੋ ਖੁੱਲ੍ਹਿਓ, ਤੋ ਲੋਕਾਂ ਨੇ ਆਪਣੀ ਜ਼ਬਾਨ, ਆਪਣੀ ਸਕਾਫਤ ਵਾਲੇ ਪਾਸੇ ਧਿਆਨ ਦਿੱਤੋ, ਔਰ ਉਹਨਾਂ ਨੇ ਪੰਜਾਬੀ ਨਾਲੋਂ ਥੋੜ੍ਹੋ ਜਿਹਾ ਕਿਨਾਰੋ ਕੀਓ, ਲਿਖਤਾ ਰਿਹਾ ਵੀ ਪੰਜਾਬੀ ਮਾ, ਲੇਕਿਨ ਗੋਜਰੀ ਨਾ ਅਹਿਮੀਅਤ ਦਿੱਤੀ, ਗੋਜਰੀ ਵਾਲੇ ਪਾਸੇ ਮੁੜਿਆ।
1: ਅੱਗੇ ਹਮ ਇੱਕ ਨਗਮਾ ਸੁਣ ਲਿਆ।

0: ਸੁਣਿਆ ਜਾਏ, ਟੀ ਵੀ ਪਰ ਵੀ ਦੇਖਿਓ ਜਾਏ, ਇਹਨੂੰ ਪ੍ਰੋਗਰਾਮ ਦੀ ਜਿਹੜੀ ਰਿਕਾਰਡਿੰਗ ਜਿਹੜੀ ਹੈ ਔਰ ਰੇਡੀਓ ਨਾਲ ਤੇ ਸੁਣਿਆ ਹੀ ਜਾਏ, ਤੋ ਕੋਈ ਐਸੀ ਮਾਯੂਸੀ ਵਾਲੀ ਗੱਲ ਨਹੀਂ। ਲੇਕਿਨ ਯੋ ਹੈ ਕਿ ਜਿਹੜਾ ਚੈਲੇਂਜਿਸ ਇਸ ਵਕਤ ਮਾਂ ਤਮਾਮ ਰੀਜਨਲ ਲੈਂਗੁਏਜਿਸ ਨਾ ਹੈ ਕਿ ਇਸਕੋ ਵਜੂਦ ਕਦ ਤੱਕ ਹੈ, ਇਸਕੀ ਬਕਾ ਕਿਤਨੀ ਹੈ, ਵਾ ਸਾਰੀ ਸਾਰੀ ਗੋਜਰੀ ਵਾਸਤੇ ਵੀ ਉਸੇ ਤਰ੍ਹਾਂ ਹੀ ਹੈ, ਕਿਉਂਕਿ ਇੱਕ ਇੰਟਰਨੈਸ਼ਨਲ ਜਿਹੜਾ ਅੱਜ ਕੋ ਜਿਹੜਾ ਹੈ ਨਾ ਉਹ ਨੈਟਵਰਕ ਜਿਹੜਾ ਹੈ ਉਹ ਸਾਰੋ ਕੁਝ ਸਮੇਟ ਕੇ ਸਿਮਟ ਕੇ ਇੱਕ ਕਮਰਾ ਮਾ ਜਮ੍ਹਾਂ ਹੋ ਗਿਓ, ਇੱਕ ਆਲਮ ਇੱਕ ਚਿਪ ਕੇ ਵਿੱਚ ਆ ਗਿਓ, ਔਰ ਉਹ ਖਿਲਰ ਗਏ ਪੂਰੀ ਦੁਨੀਆ ਮਾ ਪੂਰਾ ਵਰਲਡ ਕੇ ਵਿੱਚ ਜਿਹੜਾ ਹੈ ਉਹ ਫੈਲ ਗਿਓ। ਤੋ ਉਹ ਚੀਜ਼ ਗੋਜਰੀ ਕੇ ਨਾਲ ਵੀ ਜੁੜੀ ਵੀ।
1: ਬੇਸ਼ੱਕ ਕੋਈ ਐਸਾ ਯਾਦਗਾਰ ਵਾਕੋ ਜਿਹੜੋ ਰੇਡੀਓ ਨਾਲ ਜੁੜਿਓ ਹੋਵੇ ਔਰ ਤਮ ਮਾਰਾ ਸਾਮੀਨ ਤੱਕ ਪਹੁੰਚਾਉਣਾ ਚਾਹਤਾ ਹੂੰ, ਸ਼ੇਅਰ ਕਰਨਾ ਚਾਹਤਾ ਹੂੰ?
0: ਐਸਾ ਬਹੁਤ ਸਾਰਾ ਵਾਕਾ ਹੀ ਹੋ ਰਿਹਾ ਇਸ ਵੇਲੇ, ਬੜੀ ਦਿਲਚਸਪ ਚੀਜ਼ ਹੈ ਕੁਝ ਇੱਕ ਉਹੀ ਇੱਕ ਵਾਰ ਮੇਰੇ ਸਾਥ ਹੀ ਇੱਕ ਮਹੀਨਾ ਕਹਿਣ ਲੋ ਕਿ ਤੁਮ ਇਹ ਗੱਲ ਕਰੋ ਕਿ ਤੁਹਾਡੀ ਰਿਕਾਰਡਿੰਗ ਹੈ ਤੋ ਮਹੀਨਾ ਵੀ ਲੈ ਚਲੋ, ਮਤਲਬ ਹਮ ਇਸ ਹੱਦ ਤੱਕ ਮਾਰੀ ਬਾਤ ਹੀ
1: ਜਨੂਨੀਅਤ ਥੀ, ਰੇਡੀਓ ਨਾਲ
0: ਜਨੂਨੀਅਤ ਵੀ ਥੀ ਥੋੜ੍ਹੀ ਪਸਮਾਨਦਗੀ ਵੀ ਥੀ। ਤੋ ਉਹਨਾਂ ਨੇ ਲੈ ਗਿਓ ਸਟੂਡੀਓ ਮਾ, ਕਹਿਣ ਲੱਗਾ ਜੀ ਮੈਨੂੰ ਸਟੂਡੀਓ ਦੇਖਣਾ ਜੇ ਤੁਮ ਰਿਕਾਰਡਿੰਗ ਵਗੈਰਾ ਕਰੇ, ਤੋ ਮੈਂ ਹੁਣ ਰੇਡੀਓ ਅਥਾਰਟੀ ਵਾਲਿਆਂ ਨਾਲ ਗੱਲ ਕਰੀ, ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਹਮ ਲੈ ਚਲਾਂਗਾ। ਤੋ ਗਿਆ ਸਟੂਡੀਓ ਕੇ ਵਿੱਚ, ਮੇਰੀ ਰਿਕਾਰਡਿੰਗ ਹੋਣ ਲੱਗੀ, ਤੋ ਵੇ ਦੂਜਾ ਰੂਮ ਕੇ ਵਿੱਚ ਵਿਸਾ ਲਿਆ ਉਸ ਮੂਵਿੰਗ ਚੇਅਰ ਕੇ ਉੱਪਰ, ਤੋ ਉਹਨਾਂ ਨੇ ਝਟਕੋ ਦਿੱਤਾ ਤਾਂ ਕੁਰਸੀ ਇੱਕ ਦੋ ਚੱਕਰ ਲਾ ਗਈ, ਉਹਨਾਂ ਦੇ ਪਸੀਨਾ ਆ ਗਿਆ, ਉੱਠ ਕੇ ਖਲਾ ਹੋ ਗਿਆ। ਉਹ ਮੀਨਾ ਅੱਜ ਦਿਨ ਤੱਕ ਉਹ ਗੱਲ ਨਹੀਂ ਭੁੱਲਦੀ। ਹੋਰ ਵੀ ਬਹੁਤ ਸਾਰਾ ਕਿੱਸਾ ਹੈ ਕਿ ਤੁਹਾਨੂੰ ਦੱਸਾਂ।
1: ਠੀਕ ਹੈ, ਥਾਰੇ ਮੁਤਾਬਿਕ ਆਕਾਸ਼ਵਾਣੀ ਕੀ ਕਾਈ ਇਸੀ ਗੱਲ ਜਿਹੜੀ ਇਸ ਨਾਲ ਬਾਕੀਆਂ 'ਤੇ ਯੂਨੀਕ ਬਣਾਵੇ, ਲੇਕਿਨ ਜਿਸ ਤਰ੍ਹਾਂ ਐਫ ਐਮ ਚੱਲਣ ਲੱਗਾ, ਪ੍ਰਾਈਵੇਟ ਐਫ ਐਮ ਚੱਲਣ ਲੱਗਾ, ਬਾਕੀ ਰੇਡੀਓ ਸਟੇਸ਼ਨ ਵਗੈਰਾ ਚੱਲਣ ਲੱਗਾ,
0: ਆਕਾਸ਼ਵਾਣੀ ਐਫ ਐਮ ਇੱਕ ਐਸੀ ਚੀਜ਼ ਹੈ ਰੇਡੀਓ ਨਾਲ ਜੁੜੀ ਵੀ, ਜਿਸ ਤਰ੍ਹਾਂ ਕਿ ਗੱਡੀ ਦੇ ਵਿੱਚ ਕੋਈ ਵੀ ਸ਼ਖਸ ਜਿਹੜਾ ਹੈ ਉਹ ਇੰਜੋਏ ਕਰੇ, ਮਿਊਜ਼ਿਕ ਨਾਲ ਇੰਜੋਏ ਕਰੇ, ਉਹ ਖਬਰਾਂ ਨਾ ਸੁਣੇ, ਬਹੁਤ ਸਾਰੀ ਆਪਣੀ ਦਿਲਚਸਪੀ ਕੇ ਮੁਤਾਬਕ, ਕਿਉਂਕਿ ਉਸ ਨੂੰ ਫੋਨ ਨਾ ਚਲਾਉਣ, ਉਸ ਤਰ੍ਹਾਂ ਹਾਲਾਂਕਿ ਚੱਲ ਸਕੇ ਉਹ ਸਾਰੀ ਚੀਜ਼, ਲੇਕਿਨ ਇਹ ਹੈ ਕਿ ਉਹ ਐਫ ਐਮ ਨਾ ਪ੍ਰੈਫਰ ਕਰੇ ਅਕਸਰ ਲੋਕ। ਮੈਂ ਦੂਜਿਆਂ ਦੇ ਨਾਲ ਵੀ ਗੱਡੀਆਂ ਮੈਂ ਬਹਿਸ ਕੇ ਜਿਸ ਤਰ੍ਹਾਂ ਮੇਰੀ ਤਰ੍ਹਾਂ ਵੇ ਵੀ ਐਫ ਐਮ ਨਾ ਸੁਣੇ, ਹੋ ਰਿਹਾ ਬੜੀ ਅੱਛੀ ਚੀਜ਼ ਹੈ। ਇਸ ਤੋਂ ਇਲਾਵਾ ਵੀ ਲੋਕ ਜਿਹੜਾ ਹੈ ਵੇ ਫੋਨ ਦੇ ਉੱਪਰ ਜਾਂ ਦੂਜੀ ਸੋਸ਼ਲ ਮੀਡੀਆ ਪਰ ਜਿਹੜੀ ਚੀਜ਼ ਆ ਰਹੀ ਹੈ ਉਹਨਾਂ ਨਾਲ ਵੀ ਦਿਲਚਸਪੀ ਨਾਲ ਸੁਣੇ, ਦੇਖੇ ਔਰ ਕੋਸ਼ਿਸ਼ ਕਰੇ ਕਿ ਮੇਰੀ ਚੀਜ਼ ਵੀ ਦੂਜਿਆਂ ਥੋੜ੍ਹੀ ਪਹੁੰਚੇ। ਲੇਕਿਨ ਵਾਹੀ ਗੱਲ ਹੈ ਕਿ ਕੋਸ਼ਿਸ਼ ਕਰਨੀ ਚਾਹੀਏ ਕਿ ਮਿਆਰੀ ਚੀਜ਼ ਲੋਕਾਂ ਤੱਕ ਪਹੁੰਚਾਈ ਜਾਏ।
1: ਅੱਛਾ, ਜਿਸ ਤਰ੍ਹਾਂ ਗੌਰਮੈਂਟ ਕੀ ਸਕੀਮਸ ਹੋਵੇ, ਮੁਖਤਲਿਫ ਫਲੈਗਸ਼ਿਪ ਸਕੀਮਸ ਹੋਵੇ ਔਰ ਆਪਣੇ ਤਰਫ ਵੀ ਉਸ ਨਾ ਉਸਕੋ ਇਸ਼ਤਿਹਾਰ ਦੇ, ਜਿਸ ਤਰ੍ਹਾਂ ਜ਼ਿਲ੍ਹਾ ਸਤਹ ਪਰ ਜਾਂ ਉਸ ਤਰੀਕਾ ਪਰ ਅਖਬਾਰਾਤ ਵਗੈਰਾ ਮਾ, ਲੇਕਿਨ ਰੇਡੀਓ ਕਿਉਂਕਿ ਮਾਰੀ ਜ਼ਬਾਨ ਬੋਲਣ ਵਾਲਾ, ਮਾਰੀ ਗੁਜਰ ਬਰਾਦਰੀ ਕਾ ਲੋਕ ਬਹੁਤ ਜ਼ਿਆਦਾ ਸੁਣੇ, ਤਾਂ ਯੇ ਸਕੀਮਾਂ ਕੀ ਮਾਲੂਮਾਤ ਉਨ ਤੱਕ ਪਹੁੰਚਾਉਣ ਮਾ ਰੇਡੀਓ ਕੋ ਕੋਈ ਠੀਕ ਕਰਦਾ
0: ਹੈ? ਰੇਡੀਓ ਤੋਂ ਬਹੁਤ ਸਾਰੀ ਸਕੀਮਾਂ ਕਾ ਜਿਹੜਾ ਹੈ ਵੇ
1: ਪ੍ਰੋਗਰਾਮ ਨਸ਼ਰ ਮੇ
0: ਜੀ ਜੀ, ਔਰ ਇਹਨਾਂ ਨਾਲ ਅਮਲੀ ਜਾਇਮ ਨੂੰ ਪਹਿਲਾਂ ਵਾਸਤੇ ਉਨਗੀ ਜਿਹੜੀ ਹੈ ਵੇ ਲਵਾਜ਼ਮਾਤ ਕੇ, ਉਨਕੀ ਜ਼ਰੂਰੀਅਤ ਕੇ, ਉਨਕੋ ਕਿਸ ਤਰ੍ਹਾਂ ਉਹਨਾਂ ਨਾਲ ਜੁੜਿਆ ਜਾ ਸਕੇ ਵੀ ਸਾਰੀ ਚੀਜ਼ ਦੱਸੀ ਜਾਏ, ਉਸਕੇ ਨਾਲ ਲੋਕ ਫਾਇਦੋ ਵੀ ਚਾਹਵੇ।
1: ਬਿਲਕੁਲ, ਅਤੇ ਇੱਕ ਇਨਸਾਈਕਲੋਪੀਡੀਆ ਕੋ ਕੰਮ ਕਰੇ ਰੇਡੀਓ?
0: ਹਾਂ ਬਿਲਕੁਲ ਕਰ।
1: ਠੀਕ ਖਾਕੀ ਸਾਹਿਬ, ਅਗਰ ਆਮ ਇਹ ਪੁੱਛਾਂ ਥਾਰੇ ਤੇ ਕਿ ਜਿਸ ਟਾਈਮ ਰੇਡੀਓ ਕੀ ਸਿਗਨੇਚਰ ਟਿਊਨ ਵੱਜੇ, ਮਤਲਬ 5 ਵਜੇ ਮਾਰਾ ਗੋਜਰ ਪ੍ਰੋਗਰਾਮ ਕੀ, ਪਹਿਲਾ ਕਾ ਜਜ਼ਬਾਤ ਔਰ ਅੱਜ ਕਾ ਜਜ਼ਬਾਤ ਅਗਰ ਤੁਹਾਨੂੰ ਕਿਉਂ ਜਾ ਕੇ ਐਕਸਪ੍ਰੈਸ ਕਰੋ, ਕਿਸੋ ਫੀਲ ਹੋਵੇ?
0: ਦੂਜਾ ਵੀ ਫੀਲਿੰਗ ਕੋ ਤਾਂ ਕਹਿ ਨਹੀਂ ਸਕਦੇ, ਲੇਕਿਨ ਮੀਨਾ ਜਿਸ ਵੇਲੇ ਗੋਜਰੀ ਤੀ ਜਾਂ ਸਿਗਨੇਚਰ ਟਿਊਨ ਜਿਸ ਵੇਲੇ ਵੱਜੇ ਤਾਂ ਮੀਨਾ ਆਪਣਾ ਬਚਪਨ ਯਾਦ ਆ ਜਾਏ, ਔਰ ਜਿਤਨੂੰ ਬਚਪਨ ਨਾਲ ਪਿਆਰ ਹੋਏ ਇਤਨੂੰ ਮੇਰਾ ਨਹੀਂ ਲੱਗਦਾ ਕਿ ਕਿਸੇ ਪਿਆਰ ਹੋਏ।
1: ਬਿਲਕੁਲ,
0: ਪ੍ਰਾਣ ਕਿਸ਼ੋਰ ਸਾਹਿਬ ਕੀ ਜਿਹੜੀ ਆ ਕੰਟਰੀਬਿਊਸ਼ਨ ਹੈ ਇਸਕੇ ਵਿੱਚ ਵਾ ਯਾਦ ਵਾਲੀ ਯਾਦ
1: ਜੀ ਜੀ, ਤੇ ਮਤਲਬ ਇੱਕ ਆਪਣਾਪਨ ਕੋ ਅਹਿਸਾਸ ਹੋਇਆ ਕਿ ਯਾ ਮੇਰੀ ਚੀਜ਼ ਹੈ, ਬਿਲਕੁਲ ਮੇਰੇ ਵਾਸਤੇ ਹੈ,
0: ਮੇਰੇ ਵਾਸਤੇ ਮੇਰੀ ਚੀਜ਼ ਹੈ ਔਰ ਮੇਰਾ ਬਚਪਨ ਨਾਲ ਜੁੜੀ ਵੀ
1: ਜੁੜੀ ਹੈ ਜੀ। ਅੱਗੇ ਹਮ ਇੱਕ ਨਗਮਾ ਸੁਣ ਲਿਆ।